0: ਅਤੇ ਕਾਂਗਰਸ ਕਮੇਟੀ ਦੇ ਸਾਰੇ ਉੱਘੇ ਆਗੂ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਮੌਲਾਨਾ ਅਬਦੁਲ ਕਲਾਮ ਆਜ਼ਾਦ ਨੂੰ ਗ੍ਰਿਫਤਾਰ ਕਰ ਲਿਆ ਗਿਆ। ਭਾਰਤ ਦੀ ਕੋਇਲ ਸਰੋਜਨੀ ਨਾਇਡੂ ਨੂੰ ਪੂਨਾ ਦੇ ਆਗਾ ਖਾਂ ਪੈਲਸ ਵਿੱਚ ਅਤੇ ਡਾਕਟਰ ਰਜਿੰਦਰ ਪ੍ਰਸ਼ਾਦ ਨੂੰ ਪਟਨਾ ਜੇਲ੍ਹ ਵਿੱਚ ਅਤੇ ਹੋਰ ਬਹੁਤ ਸਾਰੇ ਮੈਂਬਰਾਂ ਨੂੰ ਅਹਿਮਦ ਨਗਰ ਦੀ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਅਰੁਣਾ ਆਸਿਫ ਅਲੀ ਨੇ ਇਸ ਸਮੇਂ ਤਿਰੰਗਾ ਲਹਿਰਾਇਆ। ਊਸ਼ਾ ਮਹਿਤਾ ਨੇ ਗੁਪਤ ਕਾਂਗਰਸ ਰੇਡੀਓ ਰਾਹੀਂ ਸੰਦੇਸ਼ ਦੇਸ਼ ਭਰ ਵਿੱਚ ਪਹੁੰਚਾਏ ਅਤੇ ਬਾਕੀ ਲੀਡਰ ਜਿਵੇਂ ਕਿ ਲਾਲ ਬਹਾਦਰ ਸ਼ਾਸਤਰੀ ਵਰਗੇ ਲੀਡਰਾਂ ਨੇ ਪ੍ਰਚੰਡ ਰੂਪ ਵਿੱਚ ਇਸ ਅੰਦੋਲਨ ਵਿੱਚ ਹਿੱਸਾ ਲਿਆ, ਪਰ ਉਹਨਾਂ ਨੂੰ ਵੀ 12 ਅਗਸਤ 1942 ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਇਸ ਅੰਦੋਲਨ ਵਿੱਚ ਜੈ ਪ੍ਰਕਾਸ਼ ਨਾਰਾਇਣ ਵਰਗੇ ਅਤੇ ਅਰੁਣਾ ਆਸਫ ਅਲੀ ਅਤੇ ਡਾਕਟਰ ਰਾਮ ਮਨੋਹਰ ਲੋਹੀਆ ਵਰਗੇ ਆਗੂਆਂ ਨੇ ਭੂਮੀਗਤ ਗਤੀਵਿਧੀਆਂ ਰਾਹੀਂ ਇਸ ਅੰਦੋਲਨ ਨੂੰ ਖੜ੍ਹਾ ਕਰ ਦਿੱਤਾ। ਇਸ ਤਰ੍ਹਾਂ ਅੰਗਰੇਜ਼ ਸਰਕਾਰ ਨੇ ਹਜ਼ਾਰਾਂ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਜ਼ਿਆਦਾਤਰ ਆਗੂਆਂ ਨੇ ਬਾਕੀ ਦੀ ਲੜਾਈ ਜੇਲ੍ਹ ਵਿੱਚ ਅਤੇ ਜਨਤਾ ਦੇ ਸੰਪਰਕ ਤੋਂ ਬਾਹਰ ਬਿਤਾਈ। ਉਹਨਾਂ ਨੂੰ 1945 ਤੱਕ ਜੇਲ੍ਹ ਵਿੱਚ ਰੱਖਿਆ ਗਿਆ। ਭਾਰਤ ਛੱਡੋ ਅੰਦੋਲਨ ਸਹੀ ਮੈਨਿਆਂ 'ਚ ਇੱਕ ਜਨ ਅੰਦੋਲਨ ਸੀ ਜਿਸ ਨੇ ਲੱਖਾਂ ਆਮ ਲੋਕਾਂ ਨੂੰ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਇਸ ਅੰਦੋਲਨ ਨੇ ਦੇਸ਼ ਦੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਆਪਣੇ ਵੱਲ ਖਿੱਚਿਆ। ਉਹਨਾਂ ਨੇ ਆਪਣੇ ਕਾਲਜ ਛੱਡ ਕੇ ਜੇਲ੍ਹਾਂ ਦਾ ਰਾਸਤਾ ਅਪਣਾਇਆ। ਹਾਲਾਂਕਿ ਮਹਾਤਮਾ ਗਾਂਧੀ ਜੀ ਅਤੇ ਹੋਰ ਮਹਾਨ ਆਗੂਆਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਦੇਸ਼ ਦੇ ਨੌਜਵਾਨ ਹੜਤਾਲਾਂ ਅਤੇ ਤੋੜਬੰਦ ਦੀਆਂ ਕਾਰਵਾਈਆਂ ਰਾਹੀਂ ਅੰਦੋਲਨ ਨੂੰ ਅੱਗੇ ਵਧਾਉਂਦੇ ਰਹੇ। ਲੋਕਾਂ ਨੇ ਸਰਕਾਰੀ ਇਮਾਰਤਾਂ, ਰੇਲਵੇ ਲਾਈਨਾਂ ਅਤੇ ਟੈਲੀਗ੍ਰਾਫ ਤਾਰਾਂ ਨੂੰ ਨੁਕਸਾਨ ਪਹੁੰਚਾਇਆ। ਅੰਗਰੇਜ਼ ਸਰਕਾਰ ਨੇ ਇਸ ਅੰਦੋਲਨ ਨੂੰ ਕੁਚਲਣ ਲਈ ਸਥਾਈ ਅਪਣਾਈ। ਸਰਕਾਰੀ ਅੰਕੜਿਆਂ ਅਨੁਸਾਰ ਅੰਦੋਲਨ ਵਿੱਚ ਲਗਭਗ 940 ਲੋਕ ਮਾਰੇ ਗਏ, ਤਕਰੀਬਨ 1630 ਜ਼ਖਮੀ ਹੋਏ, 1800 ਦੇ ਕਰੀਬ ਨਜ਼ਰਬੰਦ ਕੀਤੇ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਗ੍ਰਿਫਤਾਰ ਕੀਤੇ ਗਏ। ਹੁਣ ਆਜ਼ਾਦੀ ਦੀ ਲੜਾਈ ਦੀ ਬਾਂਗਡੋਰ ਵਿਦਿਆਰਥੀਆਂ, ਮਹਿਲਾਵਾਂ, ਕਿਸਾਨਾਂ, ਮਜ਼ਦੂਰਾਂ, ਅਧਿਆਪਕਾਂ, ਵਕੀਲਾਂ ਅਤੇ ਸਥਾਨਕ ਜਨ ਦੇ ਹੱਥ ਵਿੱਚ ਆ ਗਈ ਸੀ। 20ਵੀਂ ਸਦੀ ਦੌਰਾਨ ਮਜ਼ਦੂਰ, ਵਿਦਿਆਰਥੀ ਅਤੇ ਸਮਾਜਿਕ ਸੁਧਾਰਕ ਸੰਸਥਾਵਾਂ ਨੇ ਆਜ਼ਾਦੀ ਦੀ ਮੰਗ ਨੂੰ ਮਜ਼ਬੂਤ ਕੀਤਾ। ਹਰ ਵਰਗ ਦੇ ਤਬਕੇ ਨੇ ਆਪੋ ਆਪਣੇ ਤਰੀਕਿਆਂ ਨਾਲ ਭਾਰਤ ਛੱਡੋ ਅੰਦੋਲਨ ਵਿੱਚ ਯੋਗਦਾਨ ਪਾਇਆ। ਇਸ ਅੰਦੋਲਨ ਨੇ ਅੰਗਰੇਜ਼ ਸਰਕਾਰ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਭਾਰਤ 'ਤੇ ਲੰਮੇ ਸਮੇਂ ਤੱਕ ਰਾਜ ਕਰਨਾ ਹੁਣ ਉਹਨਾਂ ਲਈ ਆਸਾਨ ਨਹੀਂ ਹੋਵੇਗਾ। ਵਾਇਸਰਾਏ ਲਿਨ ਥੋਗੋ ਨੇ ਇਸ ਅੰਦੋਲਨ ਨੂੰ 1857 ਤੋਂ ਹੁਣ ਤੱਕ ਦੀ ਸਭ ਤੋਂ ਗੰਭੀਰ ਬਗਾਵਤ ਵਜੋਂ ਦੇਖਿਆ। ਇਸ ਅੰਦੋਲਨ ਨੇ ਅੰਗਰੇਜ਼ਾਂ ਨੂੰ ਇਹ ਮਹਿਸੂਸ ਕਰਵਾ ਦਿੱਤਾ ਕਿ ਹੁਣ ਉਹ ਜ਼ਿਆਦਾ ਦੇਰ ਜ਼ਬਰਦਸਤੀ ਭਾਰਤ ਉੱਤੇ ਰਾਜ ਨਹੀਂ ਕਰ ਸਕਦੇ। ਇਸ ਅੰਦੋਲਨ ਰਾਹੀਂ ਪਿੰਡਾਂ ਅਤੇ ਕਸਬਿਆਂ ਦੇ ਕਰੋੜਾਂ ਆਮ ਲੋਕ ਸਿੱਧੇ ਤੌਰ 'ਤੇ ਆਜ਼ਾਦੀ ਦੀ ਲੜਾਈ ਨਾਲ ਜੁੜ ਗਏ। ਭਾਵੇਂ ਅੰਗਰੇਜ਼ਾਂ ਨੇ ਇਸ ਨੂੰ ਸਖਤੀ ਨਾਲ ਦਬਾ ਦਿੱਤਾ, ਪਰ ਇਸ ਲਹਿਰ ਨੇ 1947 ਦੀ ਆਜ਼ਾਦੀ ਦੀ ਲੜਾਈ ਲਈ ਮਜ਼ਬੂਤ ਨੀਂਹ ਤਿਆਰ ਕਰ ਦਿੱਤੀ ਸੀ। ਇਸ ਨੇ ਅੰਗਰੇਜ਼ ਸਰਕਾਰ ਨੂੰ ਸਾਫ਼ ਕਹਿ ਦਿੱਤਾ ਕਿ ਹੁਣ ਗੁਲਾਮੀ ਮਨਜ਼ੂਰ ਨਹੀਂ, ਉਹਨਾਂ ਨੂੰ ਹੁਣ ਪੂਰਨ ਆਜ਼ਾਦੀ ਚਾਹੀਦੀ ਹੈ। ਅਤੇ ਭਾਰਤ ਛੱਡੋ ਅੰਦੋਲਨ ਦਾ ਮਤਾ ਵੀ ਇਹੀ ਸੀ ਕਿ ਜੇ ਭਾਰਤ ਨੂੰ ਲੋਕਤੰਤਰ ਬਚਾਉਣ ਵਾਸਤੇ ਦੂਜੇ ਵਿਸ਼ਵ ਯੁੱਧ ਵਿੱਚ ਲੜਨ ਲਈ ਕਿਹਾ ਜਾ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਭਾਰਤ ਨੂੰ ਆਪਣੀ ਆਜ਼ਾਦੀ ਮਿਲਣੀ ਚਾਹੀਦੀ ਹੈ। ਗਾਂਧੀ ਜੀ ਦੇ ਕਰੋ ਜਾਂ ਮਰੋ ਨਾਰੇ ਦਾ ਅਰਥ ਹਿੰਸਾ ਨਹੀਂ ਸੀ, ਅਹਿੰਸਕ ਢੰਗ ਨਾਲ ਆਜ਼ਾਦੀ ਪ੍ਰਾਪਤ ਕਰਨਾ ਸੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੰਦੋਲਨ ਦੌਰਾਨ ਧਾਰਮਿਕ ਏਕਤਾ, ਸਮਾਜਿਕ ਸਦਭਾਵਨਾ ਅਤੇ ਅਹਿੰਸਾ ਨੂੰ ਹਰ ਹਾਲ ਵਿੱਚ ਰੱਖਿਆ ਜਾਵੇ। ਭਾਰਤ ਦੇ ਬਾਹਰ ਵੀ ਇਸ ਅੰਦੋਲਨ ਦੀ ਗੂੰਜ ਸੁਣਾਈ ਦਿੱਤੀ। ਲੰਡਨ ਵਿੱਚ ਇੰਡੀਆ ਲੀਗ ਅਤੇ ਵੀ ਕੇ ਕ੍ਰਿਸ਼ਨਨ ਮੈਨਨ ਵਰਗੇ ਨੇਤਾਵਾਂ ਨੇ ਭਾਰਤ ਦੀ ਆਜ਼ਾਦੀ ਦਾ ਮੁੱਦਾ ਉਠਾਇਆ। ਮੈਨਚੈਸਟਰ ਗਾਰਡੀਅਨ ਅਤੇ ਨਿਊਜ਼ ਕ੍ਰੋਨੀਕਲ ਵਰਗੇ ਕੁਝ ਅਖਬਾਰਾਂ ਨੇ ਭਾਰਤੀ ਮੰਗ ਪ੍ਰਤੀ ਹਮਦਰਦੀ ਦਿਖਾਈ। ਅਮਰੀਕਾ ਅਤੇ ਚੀਨ ਵੱਲੋਂ ਵੀ ਬ੍ਰਿਟਿਸ਼ ਸਰਕਾਰ ਉੱਤੇ ਲੋਕਤੰਤਰ ਮੁੱਲਾਂ ਦੇ ਅਨੁਸਾਰ ਭਾਰਤ ਨਾਲ ਨਿਆਂ ਕਰਨ ਦਾ ਨੈਤਿਕ ਦਬਾਅ ਵਧਿਆ। ਇਸ ਤਰ੍ਹਾਂ ਭਾਰਤ ਛੱਡੋ ਅੰਦੋਲਨ ਨੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਕੀਤਾ ਅਤੇ ਦੇਸ਼ ਦੀ ਆਜ਼ਾਦੀ ਦਾ ਰਾਹ ਸਾਫ਼ ਕਰ ਦਿੱਤਾ। ਜੂਨ 1944 ਵਿੱਚ ਜਦੋਂ ਦੂਜਾ ਵਿਸ਼ਵ ਯੁੱਧ ਖਤਮ ਹੋਣ ਵੱਲ ਸੀ ਤਾਂ ਮਹਾਤਮਾ ਗਾਂਧੀ ਜੀ ਨੂੰ ਰਿਹਾਅ ਕਰ ਦਿੱਤਾ ਗਿਆ ਸੀ ਅਤੇ 1945 ਵਿੱਚ ਇੰਗਲੈਂਡ ਵਿੱਚ ਲੇਬਰ ਪਾਰਟੀ ਦੀ ਸਰਕਾਰ ਬਣੀ ਅਤੇ ਇਹ ਸਰਕਾਰ ਭਾਰਤ ਦੀ ਆਜ਼ਾਦੀ ਦੇ ਪੱਖ ਵਿੱਚ ਸੀ। ਇਸ ਤਰ੍ਹਾਂ ਭਾਰਤ ਨੇ 200 ਸਾਲ ਗੁਲਾਮੀ ਵਿੱਚ ਬਿਤਾਉਂਦੇ ਹੋਏ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ, ਭਾਵੇਂ ਭਾਰਤੀ ਲੋਕ ਆਪਣੀ ਆਜ਼ਾਦੀ ਲਈ ਦਿਨ ਰਾਤ ਜੂਝ ਰਹੇ ਸਨ, ਪਰ 15 ਅਗਸਤ 1947 ਨੂੰ ਕਈ ਮਹੱਤਵਪੂਰਨ ਘਟਨਾਵਾਂ ਨੇ ਅੰਗਰੇਜ਼ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਅੰਤ ਵਿੱਚ ਭਾਰਤ ਨੂੰ ਇਹ ਅਹਿਸਾਸ ਹੋਇਆ ਕਿ ਉਹ ਆਜ਼ਾਦ ਹਨ। 15 ਅਗਸਤ 1947 ਦਾ ਦਿਹਾੜਾ ਸਾਡੀ ਆਜ਼ਾਦੀ ਲਈ ਲੜੀ ਗਈ ਲੜਾਈ ਦੀ ਯਾਦਗਾਰ ਦੀ ਨਿਸ਼ਾਨੀ ਹੈ ਅਤੇ ਉਹਨਾਂ ਦੇਸ਼ ਪ੍ਰੇਮੀਆਂ ਦੇਸ਼ ਭਗਤਾਂ ਦੇ ਤਿਆਗ ਅਤੇ ਬਹਾਦਰੀ ਨੂੰ ਯਾਦ ਰੱਖਣਾ ਅਤੇ ਆਜ਼ਾਦੀ ਦੀ ਕਦਰ ਕਰਨਾ ਸਾਡਾ ਸਾਰਿਆਂ ਦਾ ਮੁੱਖ ਫਰਜ਼ ਬਣਦਾ ਹੈ। ਇਸ ਲਈ ਭਾਰਤ ਛੱਡੋ ਅੰਦੋਲਨ ਇੱਕ ਸਿਰਫ ਨਾਰਾ ਨਹੀਂ ਸੀ, ਇਹ ਲੋਕ ਇੱਛਾ, ਸੰਗਠਨ, ਤਿਆਗ ਅਤੇ ਲੋਕਤੰਤਰਿਕ ਅਧਿਕਾਰਾਂ ਦੀ ਉਹ ਲੜਾਈ ਸੀ ਜਿਸ ਨੇ ਆਜ਼ਾਦ ਭਾਰਤ ਨੀਂਵ ਨੂੰ ਹੋਰ ਮਜ਼ਬੂਤ ਕਰ ਦਿੱਤਾ ਸੀ।
1: ਹੁਣੇ ਤੁਸੀਂ ਸੁਣ ਰਹੇ ਸੀ ਡਾਕਟਰ ਜਗੀਰ ਕੌਰ ਦੀ ਵਾਰਤਾ ਭਾਰਤ ਛੱਡੋ ਅੰਦੋਲਨ ਅਤੇ ਆਜ਼ਾਦੀ ਦੀ ਲੜਾਈ। ਹੁਣ ਪੇਸ਼ੇ ਸੁਫੀਆਨਾ ਕਲਾਮ ਤੇ ਸ਼ੁਰੂਆਤ ਕਰਦੇ ਹਾਂ ਪੂਰਨ ਚੰਦ ਵਡਾਲੀ ਤੇ ਸਾਥੀਆਂ ਦੀ ਗਾਈ ਇਸ ਮੁਲਤਾਨੀ ਕਾਫੀ ਦੇ ਨਾਲ।

ਇਹ ਮੁਲਤਾਨੀ ਕਾਫੀ ਤੁਸੀਂ ਪੂਰਨ ਚੰਦ ਵਡਾਲੀ ਅਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸੁਣ ਰਹੇ ਸੀ। ਹੁਣ ਸੁਣਦੇ ਹਾਂ ਕਾਫੀ ਬੁੱਲੇ ਸ਼ਾਹ ਅਤੇ ਆਵਾਜ਼ ਏ ਜਸਵੀਰ ਜੱਸੀ ਦੀ। ਆਵੋ ਨੀ ਸਈਓ ਰਲ ਦੇਵੋ ਨੀ ਵਧਾਈ, ਮੈਂ ਵਰ ਪਾਇਆ ਰਾਂਝਾ ਮਾਹੀ।

ਇਹ ਕਾਫੀ ਤੁਸੀਂ ਪੁਸ਼ਪਾ ਹੰਸ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਏ ਬਰਕਤ ਸਿੱਧੂ ਦੀ ਗਾਈ ਤੇ ਸ਼ਾਹ ਹੁਸੈਨ ਦੀ ਲਿਖੀ ਇਹ ਕਾਫੀ। ਰੱਬਾ ਮੇਰੇ ਹਾਲ ਦਾ ਮਹਿਰਮ ਤੂੰ।